0: ਕਿਸੇ ਦੇ ਨਾਲ ਪਿਆਰ ਮੁੰਡਿਆ ਤੋਂ ਬਚ ਕੇ ਰਹੀ
1: ਮਸਤ ਮਾਰਨਿੰਗ ਸ਼ੋਅ
2: ਸਟੇ ਟਿਊਨਡ ਸਟੇ ਮਸਤੀ ਰੇਡੀਓ ਮਸਤੀ